0: ਖੇਤੀਬਾੜੀ ਕਾਰਜਕ੍ਰਮ ਸੁਣਨ ਵਾਲਾ ਸਿੰਘ ਬਾਇਆ ਨੇ ਬਾਇਆ ਨੇ ਔਰ ਆਪਣਾ ਨਾਨਕਿਆ ਟਾਬਰੀਆਂ ਨੇ ਆਪਰੇ ਪ੍ਰੇਮ ਬਾਇਰਾ ਗਣਾ ਹੇਤ ਔਰ ਗਣਾ ਕੋਡ ਸੁ ਰਾਮ ਰਾਮ। ਕਿਸਾਨ ਬਾਇਆ ਆਜ ਜੂਨ ਮਹੀਨਾ ਕੀ ਸ਼ੁਰੂਆਤ ਹੋਈ ਹੈ ਔਰ ਬਿਰਖਾਂ ਵੀ ਚਾਰੂ ਮੇਰ ਦੇਖਾਂ ਤੋ ਲਗਭਗ ਲਗਭਗ ਅਗਲਾ ਗਾਵਾਂ ਮਾਇਨੇ ਬਿਰਖਾਂ ਵੀ ਵਈ ਹੈ। ਨਾਗੌਰ ਮਾਇਨੇ ਦੇਖੋ ਜਕਾ ਵੀ ਖੇਤ ਪਾਣੀ ਚਾਵੇ ਜਾਂ ਖੇਤਾਂ ਨੂੰ ਕੋਈ ਜੁਤਾਈ ਕਰਨੀ ਚਾਵੇ ਕਿਸਾਨ ਬਈ ਤੁਬੇ ਆਪਰੀ ਜੁਤਾਈ ਕਰ ਸਕੇ। ਦੇਖੋ ਖੇਤੀ ਕਿਸਾਨੀ ਕੀ ਜੋ ਕਿ ਪਰੰਪਰਿਕ ਪਦਤੀਆਂ ਹੈ ਬੰਗ ਮਾਇਨੇ ਆਧੁਨਿਕ ਵਿਗਿਆਨ ਔਰ ਜੋ ਕਿ ਨਈ ਤਕਨੀਕ ਆਈ ਹੈ ਬਿੰਕ ਉਪਯੋਗ ਕਰਨ ਨੂੰ ਆਪਣੇ ਵਾਸਤੇ ਬਹੁਤ ਹੀ ਫਾਇਦਾ ਹੋਇਆ ਕਰੇ। ਯਾਨੀ ਇੰਕੋ ਉਦੇਸ਼ ਫਸਲ ਕੀ ਉਤਪਾਦਕਤਾ ਨੇ ਬੜਾਉਣਾ, ਲਾਗਤ ਕਮ ਕਰਨਾ ਔਰ ਜਲਵਾਯੂ ਪਰਿਵਰਤਨ ਹੋਣੇ ਕੇ ਪ੍ਰਤੀਕੂਲ ਪ੍ਰਭਾਵ ਨਿਪਟਣ ਕੋ ਕਾਮ ਕਰਿਆ ਕਰੇ। ਖੇਤਾਂ ਦੇ ਮਾਇਨੇ ਨਿਗਰਾਨੀ ਰੱਖਣ ਦੇ ਵਾਸਤੇ ਜਾਂ ਕੋਈ ਕੀਟਨਾਸ਼ਕਾਂ ਕੋ ਜਾਂ ਉਰਵਰਕਾਂ ਕੋ ਆਪਾਂ ਸਟੀਕ ਔਰ ਸਮਾਨ ਰੂਪ ਨੂੰ ਅਗਰ ਛਿੜਕਾਵ ਕਰਨੀ ਚਾਹਵਾਂ ਤੋ ਡਰੋਨ ਕਾ ਬੜਾ ਪੈਮਾਨਾ ਕੇ ਮਾਤੇ ਉਪਯੋਗ ਕੀਤਾ ਜਾ ਸਕੇ। ਯਾਨੀ ਬਿਨਾਂ ਸਿੱਧੋ ਆਪਾਂ ਉਡਾਈ ਔਰ ਛਿੜਕਾਵ ਕਰ ਸਕਾਂ ਹਾਂ। ਇੱਕ ਔਰ ਨਈ ਤਕਨੀਕ ਹੈ ਸਮਾਰਟ ਸਿੰਚਾਈ। ਇਸ ਸਿੰਚਾਈ ਕੇ ਮਾਇਨੇ ਡ੍ਰਿਪ ਸਿੰਚਾਈ ਔਰ ਸਪ੍ਰਿੰਕਲਰ ਸਿਸਟਮ ਯਾਨੀ ਫਵਾਰਾ ਸਿਸਟਮ ਇਨਕੇ ਇਲਾਵਾ ਅਬੇ ਜੋ ਹੈ ਸੈਂਸਰ ਆਧਾਰਿਤ ਫਸਲ ਵੀ ਆਪ ਨਈ ਤਕਨੀਕ ਆਏਗੀ ਹੈ ਜੋ ਕਿ ਮਿੱਟੀ ਕੇ ਮਾਇਨੇ ਨਮੀ ਕੇ ਅਨੁਸਾਰ ਆਪ ਪੌਦਿਆਂ ਨੂੰ ਪਾਣੀ ਦੇ ਸਕੋ ਹੋ। ਇੱਕ ਬਾਅਦ ਇੱਕ ਹੋਰ ਜੋ ਕਿ ਤਕਨੀਕ ਆਪਾਂ ਬਾਤ ਕਰਾਂ ਵਾ ਹੈ ਬਾਇਓਟੈਕਨੋਲੋਜੀ ਔਰ ਉੱਨਤ ਬੀਜ। ਯਾਨੀ ਆਪਾਂ ਨੇ ਜੈਵ ਪ੍ਰੌਦਯੋਗਿਕੀ ਨੂੰ ਕੀਟ ਪ੍ਰਤੀਰੋਧੀ ਔਰ ਸੂਕਾ ਨੇ ਸਹਿਣ ਕਰਨ ਵਾਲੀ ਫਸਲਾਂ ਕੀ ਜਗ੍ਹਾ ਆਪਾਂ ਕਿਸਮ ਹੈ ਬਿਆਨ ਕੀ ਕਿਸਮਾਂ ਵੀ ਵਿਕਸਿਤ ਕਰੀਓੜੀ ਹੈ ਜਕੀ ਕੋ ਆਪਾਂ ਉਪਯੋਗ ਕਰਾਂ ਯਾਨੀ ਉੱਨਤ ਬੀਜ ਕੋ ਇਸਤੇਮਾਲ ਕਰਾਂ ਤੋ ਆਪਾਂਗੇ ਪੈਦਾਵਾਰ ਔਰ ਉਤਪਾਦਨ ਮੇਂ ਬੜੋਤਰੀ ਹੋਵੇ। ਇੱਕ ਔਰ ਵਿਧੀ ਹੈ ਹਾਈਡ੍ਰੋਪੋਨਿਕਸ। ਨਿਯੰਤ੍ਰਿਤ ਵਾਤਾਵਰਣ ਕੇ ਮਾਇਨੇ ਬਿਨਾਂ ਮਿੱਟੀ ਕੇ ਯਾਨੀ ਖਾਲੀ ਹਾਈਡ੍ਰੋਪੋਨਿਕਸ ਮਤਲਬ ਹੈ ਪਾਣੀ ਮੈਂ ਯਾਨੀ ਬਿਨਾਂ ਮਿੱਟੀ ਕੇ ਖਾਲੀ ਪਾਣੀ ਕੇ ਮਾਇਨੇ ਔਰ ਕਮ ਜਗ੍ਹਾ ਕੇ ਮਾਇਨੇ ਸਾਲ ਭਰ ਆਪਾਂ ਸਬਜ਼ੀਆਂ ਉਗਾ ਸਕਾਂ ਵਾ ਵਿਧੀ ਹੈ ਜੀ ਕਿ ਵਾ ਹੈ ਹਾਈਡ੍ਰੋਪੋਨਿਕਸ। ਤੋ ਕਿਸਾਨ ਬਿਆਂ ਕਰਸੀ ਕੇ ਮਾਇਨੇ ਜਗ੍ਹਾ ਨਵਾਚਾਰ ਹੈ ਆਹੋ ਬਹੁਤ ਮੋਟੋ ਫਾਇਦਾ ਹੈ ਸਭੋ ਮੋਟੋ ਲਾਭ ਜੋ ਆਪਣਾ ਕਿਸਾਨ ਬਾਇਨ ਹੋਏ ਵੋ ਹੈ ਉਤਪਾਦਕਤਾ ਮੇਂ ਭਾਰੀ ਵ੍ਰਧੀ। ਕਿਉਂ ਕਿਉਂਕਿ ਆਪਾਂ ਉੱਨਤ ਬੀਜਾਂ ਔਰ ਛੋਕੀ ਵਿਧੀਆਂ ਕਮ ਜ਼ਮੀਨ ਪਰ ਅਧਿਕ ਉਪਜ ਪ੍ਰਾਪਤ ਕਰ ਸਕਾਂ ਹਾਂ। ਲਾਗਤ ਕੇ ਮਾਇਨੇ ਕਮੀ ਵੀ ਹੋਏ ਕਿਉਂਕਿ ਸਟੀਕ ਖਾਦ ਦਵਾ ਕੋ ਉਪਯੋਗ ਜੋ ਹੈ ਉਹ ਸੀਧੋ ਜਟੇ ਫਸਲ ਨੇ ਜ਼ਰੂਰਤ ਹੋਵੇ ਬਟੇ ਜਾਇਆ ਕਰੇ ਔਰ ਦੂਸਰਾ ਜ਼ਰੂਰੀ ਜਗ੍ਹਾ ਖਰਚਾ ਹੈ ਵੇ ਬਚ ਜਾਵੇ। ਪਰਿਆਵਰਣ ਔਰ ਜਲ ਸੰਰਕਸ਼ਣ ਕੀ ਆਧੁਨਿਕ ਵਿਧੀਆਂ ਕੇ ਕਾਰਨ ਨੂੰ ਪਾਣੀ ਕੇ ਮਾਇਨੇ ਆਪਾਂ ਬਹੁਤ ਭਾਰੀ ਬਚਾਵ ਕਰ ਸਕਾਂ ਔਰ ਜ਼ਮੀਨ ਕੋ ਜੋ ਸਵਾਸਥ ਹੈ ਬਿਨੇ ਵੀ ਆਪਾਂ ਸੁਧਾਰ ਸਕਾਂ। ਯਾਨੀ ਜ਼ਿਆਦਾ ਪਾਣੀ ਦੇਣ ਵੀ ਫਾਇਦੇਮੰਦ ਨਹੀਂ ਹੈ। ਮੌਸਮ ਕੀ ਮਾਰ ਨੂੰ ਵੀ ਆਪਾਂ ਬਚਾਓ ਉਹ ਇੱਕ ਬਹੁਤ ਮੋਟਾ ਫਾਇਦਾ ਹੈ। ਯਾਨੀ ਮੌਸਮ ਕੀ ਸਟੀਕ ਜਾਣਕਾਰੀ ਆਪਾਂ ਨੂੰ ਪੋਲੀਓ ਜਿਹਨ ਕੀ ਤਕਨੀਕਾਂ ਹੈ ਵੇ ਫਸਲ ਖਰਾਬ ਹੋਣ ਨੂੰ ਜੋਖਿਮ ਪ੍ਰਦਾਨ ਕਰਿਆ ਕਰੇ ਕਮ ਹੋਇਆ ਕਰੇ ਜੋਖਿਮ ਕਿਉਂਕਿ ਬੰਗ ਹੈ ਜੋ ਪੂਰਵ ਕਵਰ ਰਿਹਾ ਕਰੇ ਤੋ ਬਿੰਗ ਮਾਇਨੇ ਮੌਸਮ ਕੋ ਗੁਣੋ ਪ੍ਰਭਾਵ ਪੜਕ ਹੋਣੀ। ਅਬ ਆਪਾਂ ਬਾਤ ਕਰਾਂ ਭਾਰਤ ਸਰਕਾਰ ਕੀ ਕੁਛ ਪ੍ਰਮੁੱਖ ਪਹਿਲਾਂ ਹੈ ਜਿਹਨ ਬਾਤ ਕਰਾਂ ਰਾਸ਼ਟਰੀ ਕਸੀ ਵਿਕਾਸ ਯੋਜਨਾ ਹੈ ਇੱਕ ਤਹਿਤ ਰਫਤਾਰ ਯੋਜਨਾ ਨਵਾਚਾਰ ਔਰ ਕਸੀ ਉਦਯਮ ਨੇ ਬੜਾਵਾ ਦਿਆ ਕਰੇ। ਕਿਸਾਨ ਡਰੋਨ ਯੋਜਨਾ ਕਿਸਾਨੋ ਕੋ ਡਰੋਨ ਖਰੀਦਨੇ ਕੇ ਵਾਸਤੇ ਭਾਰੀ ਸਬਸਿਡੀ ਬਿੰਗ ਮਾਇਨੇ ਪ੍ਰਵਾਦਾਨ ਸਰਕਾਰ ਕੀ ਤਰਫੋਂ ਕਰੀ ਜਹੇ। ਡਿਜੀਟਲ ਕਰਸੀ ਜਕਿਨ ਐਗਰੋਸਟੇਕ ਜਿਹਨ ਕਾ ਪਲੇਟਫਾਰਮ ਕੇ ਜ਼ਰਾ ਕਿਸਾਨਾਂ ਕੇ ਡਿਜੀਟਲ ਪਹਿਚਾਨ ਔਰ ਕਰਸੀ ਸੰਬੰਧੀ ਸਟੀਕ ਡਾਟਾ ਉਪਲਬਧ ਕਰਾਇਆ। ਤੋ ਕਿਸਾਨ ਇਹ ਤੋਂ ਹੀ ਆਪਣੀ ਬਾਤਾਂ।
1: ਕਿਸਾਨ ਬਾਈਓ ਜਦ ਵੀ ਆਪਾਂ ਨੇ ਟਾਈਮ ਮਿਲਿਆ ਕਰੇ ਤੋ ਆਪਾਂ ਆਪਣਾ ਸਟੂਡੀਓ ਦੇ ਮਾਇਨੇ ਜਕਾ ਖੇਤੀ ਕਾ ਮੋਟਾ ਜਾਣਕਾਰ ਹੋਏ ਹੈ ਮੈਂ ਜਾਣਕਾਰਾਂ ਨੇ ਆਪਾਂ ਬੁਲਾਇਆ ਕਰਾਂ ਔਰ ਆਪਣਾ ਕਿਸਾਨ ਬਾਈਆਂ ਨੇ ਮੋਟੋ ਫਾਇਦਾ ਹੋਏ ਇਨ ਵਾਸਤੇ ਬਹੁ ਰਾਏ ਆਪਾਂ ਲਿਆ ਕਰਾਂ ਹਾਂ। ਤੋ ਜੂਨ ਮਹੀਨਾ ਕੀ ਅੱਜ ਸ਼ੁਰੂਆਤ ਹੋਈ ਹੈ ਔਰ ਕਈ ਜਗ੍ਹਾ ਮਾਤੇ ਬਾਰਿਸ਼ ਵੀ ਹੋ ਚੁੱਕੀ ਹੈ। ਤੋ ਕਿਸਾਨ ਬਾਈਆਂ ਆਏ ਆਪਾਂ ਚਾਹਵਾਂਗੇ ਬਈ ਕਾਹੀ ਆਪਾਂ ਨੇ ਤਿਆਰੀ ਕਰਨੀ ਚਾਹੀਏ ਤੋ ਆਪਾਂ ਐਕਸਪਰਟ ਨੂੰ ਸਲਾਹਕਾਰ ਨੂੰ ਰਾਏ ਲਈ ਔਰ ਅਗਰ ਆਪਾਂ ਖੇਤੀ ਕਰਾਂ ਤੋ ਆਪਾਂ ਨੇ ਮੋਟੋ ਫਾਇਦਾ ਹੋਇਆ ਕਰੇ ਹੈ। ਤੋ ਆਪਾਂ ਬੁਲਾਇਆ ਹਾਂ ਆਪਣੇ ਸਟੂਡੀਓ ਕੇ ਮਾਇਨੇ ਡਾਕਟਰ ਪਿੰਕੀ ਯਾਦਵ ਆਪਾਂ ਕਨ ਆਇਆ ਹੈ ਔਰ ਮੋਹਲਾ ਸਰੋਂ ਪਧਾਰਿਆ ਹੈ। ਤੋ ਡਾਕਟਰ ਸਾਹਿਬ ਆਪ ਰੋ ਸਟੂਡੀਓ ਮਾਇਨੇ ਗਣੋ ਗਣੋ ਸਵਾਗਤ ਹੈ ਸਾ।
2: ਰਾਮ ਰਾਮ ਸਭੀ ਕਿਸਾਨ ਭਾਈ ਔਰ ਬਹਿਨੋਂ ਨੇ।
1: ਤੋ ਡਾਕਟਰ ਸਾਹਿਬ ਪਹਿਲੋ ਸਵਾਲ ਉਹੀ ਹੈ ਆਪ ਨੂੰ ਕਿ ਬਈ ਜੂਨ ਮਹੀਨੋ ਲੱਗ ਗਿਆ ਹੈ ਔਰ ਬਿਰਖਾਂ ਵੀ ਕਈ ਜਗ੍ਹਾ ਯੋੜੀ ਹੈ ਤੋ ਆਪਣਾ ਕਿਸਾਨ ਬਾਈਆਂ ਕੇ ਵਾਸਤੇ ਇਹ ਜੂਨ ਮਹੀਨਾ ਕੇ ਸ਼ੁਰੂਆਤ ਤੋਂ ਲੈ ਇਹ ਮਹੀਨਾ ਕੇ ਮਾਇਨੇ ਕਾਹੀਂ ਕਾਹੀਂ ਕਾਮ ਰਿਹਾ ਕਰੇ ਹੈ ਤੋ ਉਹ ਆਪਾਂ ਬਤਾ।
2: ਤੋ ਸਭਸੇ ਪਹਿਲੇ ਕਿਸਾਨ ਭਾਈਓ ਮੈਂ ਬਤਾਨਾ ਚਾਹੂੰਗੀ ਜੈਸੇ ਹੀ ਜੂਨ ਮਹੀਨਾ ਲਗਾ ਹੈ ਤੋ ਆਪਣੀ ਜੋ ਜੈਸੇ ਨਾਗੌਰ ਵਾਲਾ ਜੋਨ ਹੈ ਉਹ ਜ਼ਿਆਦਾਤਰ ਜੋ ਕਰਸ਼ੀ ਹੈ ਵੋ ਬਾਰਾਨੀ ਹੈ ਮਤਲਬ ਪੂਰੀ ਤਰ੍ਹਾਂ ਸੇ ਮੌਨਸੂਨ ਪੇ ਡਿਪੈਂਡ ਰਹਿਤੀ ਹੈ ਵਰਸਾ ਆਧਾਰਿਤ ਕਰਸ਼ੀ ਹੋਤੀ ਹੈ। तो इसमें अपन थोड़ा सा अच्छे से ध्यान रखेंगे, क्योंकि अपने पास सिंचाई की तो सुविधा है नहीं। तो जो अपनी मुख्य फसल है अभी यहाँ पे जैसे ली जाती है, उसी पे अपन चर्चा करेंगे आगे कि कौन कौन सी अपन किस तरह से तैयारी करेंगे, फसलों की खेत की किस तरह से तैयारी करेंगे, बीजों का उपचार वगैरह है, या भूमि को किस तरह से अपन उसका टेस्टिंग वगैरह करेंगे, मृदा परीक्षण वगैरह है, और कौन कौन से बीजों का चुनाव है, किसे उस तरह से उपचारित करेंगे, इन सभी के बारे में अपन आगे डिस्कस
1: बिल्कुल
2: करेंगे।
1: सही बात बताइए डॉक्टर साहब के। ये महीना के मायने आपना किसान भाइयों के कुल मिला रहे जो को घना काम रहे उनाड़ा है। तो सबों पहले आपनों किसान भाई काई खेत की तैयारी किन प्रकारों करे, कि काई फसल को चुनाव करना है, बिना किन प्रकारों आपना खेत की तैयारी करे, तो भी बारे में बताओ।
2: किसान भैया ने सबसे पहले तो जी हाँ, खेत की कई लोग तो तैयारी कर चुके होगा क्योंकि बरसात हुई है, एंड जिन किसान भैया ने खेत की तैयारी नहीं किया है, माने सबसे पहले तो अपने खेत ने साफ सुथरों करना है। जैसे अपन कोई काम करे ना, उससे पहले प्लानिंग करते हैं, उसी प्रकार अपन सबसे पहले अपनी खेती की, जैसे खरीफ की फसलों की प्लानिंग करने से पहले खेत को पूरा साफ सुथरा करेंगे। उस पर जो जैसे अगर कई किसान भाइयों ने रबी में या आंधी सूटे में कहीं कंकड़ पत्थर है, कोई पहले वाली जो फसल है उसके अवशेष है, उन सबको अपन वहां से हटाएंगे।
1: यानी
2: सूड़
1: आपने
2: बोलते हैं
1: हूड़
2: सर,
1: हूड़ हाँ अपने भाषा में हूड़ किया करे, यानी
2: हूड़
1: कोई
2: बोले।
1: कांटा कंटाड़ा उगेड़ा है तो भाई काट कुटा यार भाई।
2: हाँ जी
1: लगभग कई किसान भाई तो वो काम कर भी चुके हैं और भी मैं वो भी फायदा हुए जो आंधी वगैरह आवे तो आंधी आंधी भी आवे तो डॉक्टर साहब आपका फायदा वास्ते ही आया करे,
2: हाँ,
1: यानी
2: वो
1: कोई
2: बरसात लेके आती है
1: हाँ
2: वैसे आंधी
1: बरसात
2: आती।
1: भी जावे और कोई हूड़ करियोड़ हुए तो भाई कांटा कंटाड़ा उड़ रहे जो को दोहरा मार चले जावे या खेतों बारे चले जावे, तो बाबी आपने फायदा ही करे कुल मिलार। अरे अबार तो बढ़िया बरसात भी हुई है, बिरखा भी छोकी हुई है और कई जगह है जो को फसल बावे जियान की आपने हो चुकी है। जगह किसान भाई थैंक यू भाई खेती की तैयारी कर ली है, तो बे आपने अब किसान भाई कहीं बीज की तैयारी कर सके या बीज और बीज की तैयारी जद करे तो बाना बीज की तैयारी के भाई अब खेत भावा भी पहले आपना किसान भाई है जो को कहीं कहीं बातों को विशेष ध्यान बने रखना चाहिए।
2: जी हाँ, तो सब किसान भाइयों ने जैसे आप हूड़ कर लिया, पूरे खेत की साफ सफाई बढ़िया से कर लिया, तो अपन क्या करें, सबसे पहले तो जो मृदा परीक्षण करें,